ਸਤਿਗੁਰੂ ਉਤਾਰ ਮਾਲ ਬਨ ਵਤੇ ਉਤਾਰ ਹੁਟ ਵਬਨ ਨਹੀਂ ਉਤਾਰ ਅੰਦਰ ਦੀਆਂ ਤਨ ਹਿੰਗਤ ਵਪਤ ਹਟਾਈ ਮੈਂ ਦੇਵੀਆਂ ਨਹੀਂ ਬਦਲ ਵਤੇ ਝਗੜ ਵਤ ਲਗਾ ਮੈਂ ਦੇਵੀਆਂ ਬਦਲ ਵਤੇ ਝਗੜ ਵਤ

0: ਚਾਰ ਬਿਰਤ ਗੁਲ ਬਦਾਨ ਕੁਟਮ ਕੁਟ ਬਹਾ ਜਵਾਨ ਗੁਣ ਨ ਗੁਣ ਮਹਾ ਜਵਾਨ
1: ਚਾਰ ਬਿਰਤ ਗੁਲ ਬਦਾਨ ਕੁਟਮ ਕੁਟ ਬਹਾ ਜਵਾਨ ਗੁਣ ਨ ਗੁਣ ਮਹਾ ਜਵਾਨ
0: ਦਾਤ ਕਦੀ ਮੋਦੀ ਕੀ ਮੋਦੀ ਤੇ ਦੀ ਬੰਧਾਈ ਮੈਂ ਕੋਈਆ
1: ਕਦੀ ਮੋਦੀ ਕੀ ਮੋਦੀ ਤੇ ਦੀ ਬੰਧਾਈ ਮੈਂ ਕੋਈਆ
0: ਨਹੀਂ ਬੱਚਾ ਦੇ ਵਕੋ ਨਹੀਂ ਬੱਚਾ ਦੇ ਵਕੋ ਤੇ ਜਦ ਵਕੋ ਲਗਾਈ ਮੈਂ ਕੋਈਆ
1: ਬੱਚਾ
0: ਦੇ ਵਕੋ ਲਗਾਈ ਮੈਂ ਕੋਈਆ।